सुच न होवे, जसु छिला पर चुप चुप न होवे, जलाय रहा लिथार, भूखे भूख न उतरी जवन पुड़िया पर, सहस्य न पलक होए दैक न छाले नाल, किव सचिया रहा हो ये कि गोरे तुते पर, हुकम न जाए छरना नानक लिख्या नाल, हुकम ही होवे न कार हुकम न खया जाए, हुकम ही होवन जी ਕਬਲੇ ਪਤਿਆਏ ਹੁਕਮੇ ਉਦਮ ਨਿਚ ਹੁਕਮੇ ਦੁਖ ਸੁਖ ਪਾਏ ਇਕ ਨਾ ਹੁਕਮੇ ਬਖਸ਼ੀਸ਼ ਹੁਕਮੇ ਸਦਾ ਬਵਾਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਵੇ ਕਿਸੇ ਨਾ ਕੋਏ ਗਾਵੇ ਕੋ ਤਨ ਹੋਵੇ ਕਿਸੇ ਤਨ ਗਾਵੇ ਕੋ ਤਾਂ ਚੰਨ ਨਿਸ਼ਾਨ ਗਾਵੇ ਕੋ ਗੁਣ ਵਰਿਆ ਯਾ ਚਾਰ ਗਾਵੇ ਕੋ ਵਿਕਿਆ ਵਿਕਮ ਨਿਚਾਰ ਗਾਵੇ ਕੋ ਸਸਤਰੇ ਤਨ ਕੇ ਗਾਵੇ ਕੋ ਚੀਲੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਹਿ ਹਰਾ ਦੂਰ ਕਥੇ ਨਾ ਕਥੇ ਨਾ ਵੇ ਤੋਤ ਕਤ ਕਤ ਕਤੀ ਕੋ ਤੀ ਕੁਤ ਕੁਤ ਤੇ ਦਾ ਤੇ ਲੇ ਤੇ ਤਤ ਪਾਏ ਚੁਗਾ ਜੁਗੰਤਰ ਕਾਏ ਕਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਵੇ ਸੇਵੇ ਪਰਵਾਓ ਸੱਚਾ ਸਾਹਿਬ ਸੱਚਾ ਨਾਏ ਵਾਕਿਆ ਵਾਓ ਅਪਾਰ ਆਖੇ ਮੰਗੇ ਤੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗੇ ਰੱਖੀਏ ਜਿੱਦੀ ਸੀ ਦਰਬਾਰ ਮੋਕੇ ਬੋਲਣ ਬੋਲੀਏ ਜੇ ਸੁੰਦਰ ਏ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਰਿਆਈ ਵਿਚਾਰ ਕਰਮੇ ਆਵੇ ਕਪਰਾ ਨਗਰੀ ਮੋਖ ਦੁਆਰ ਨਾਨਕ ਵੇ ਜਾਣੀਏ ਸਦ ਆਪੇ ਸੱਚਿਆਰ ਤਪਿਨ ਜਾਏ ਕਿਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵੀ ਅਤਿਮ ਪਾਇਆ ਮਾਨ ਨਾਨਕ ਗਾਵੇ ਕੁੰ ਨਿਦਾਨ ਗਾਵੇ ਸੁਨੇ ਮਰਵਾ ਕੇ ਬਾਓ ਤੁਪ ਪਰ ਹਾ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਵੇ ਰਸਮਾਈ ਗੁਰੀਸ਼ਰ ਗੁਰ ਕੋਰ ਪਰਮਾ ਗੁਰ ਕਰਪਾ ਕੀ ਮਾਈ ਕੇ ਹੋ ਜਾਣਾ ਆਖਾ ਨਾਹੀ ਕਹਿ ਨ ਕਤਨ ਜਾਏ ਗੁਰੇ ਕਿਤੇ ਪੁਜਾਏ ਸਭ ਨ ਜੀਆ ਕਹਿ ਕਦਾਤਾ ਸੋਮੇ ਵਿਸਰ ਨ ਜਾਏ ਤੀਰਥ ਨਾ ਵਜਤ ਸਪਾਵਾ ਬਿੰਬਾ ਨੇ ਕੇ ਨਾਏ ਕਰੀ ਚੇਤੀ ਸਿਰ ਤੂੰ ਪਾਏ ਬੇਕਾ ਬਿਨਕੇ ਮੈਂ ਮਿਲ ਲਈ ਮਾਤ ਵਿੱਚ ਕਰਨ ਜਮਰ ਮਹਾਨ ਜੈ ਗੁਰ ਕੀ ਇੱਕ ਸੁਨੀ ਗੁਰੇ ਕਿਤੇ ਪੁਜਾਏ ਸਭਨਾ ਜੀਆ ਕਹਿ ਦਾਤਾ ਸੋਮੇ ਵਿਸਰ ਨ ਜਾਏ ਜੇ ਚੁੱਪ ਚਰਿਆ ਰਜਾ ਹੋਰ ਨਾ ਸੁਨੀ ਹੋਏ ਨਾ ਬਖੰਦ ਵਿੱਚ ਚਾਨੀਏ ਨਾ ਫਸਲੇ ਸਭ ਕੋਏ ਚੰਗਾ ਨਾ ਰਕਾਏ ਕੇ ਜਸ ਕਿਰੇ ਜਗਲੇ ਜੇ ਤਿਸ ਨਰਨ ਆਵੇ ਤਾਂ ਪਰ ਨ ਪੁੱਛੇ ਕੇ ਕੀਤਾ ਅੰਦਰ ਕੀਤਾ ਕਾ ਦੋਸ਼ੀ ਦੋਸ਼ ਤਰੇ ਨਾਨਕ ਨੇ ਗੁੰਮ ਗੁੰਮ ਕਰੇ ਗੁੰਦੰਤਿਆ ਗੁੰਦੇ ਤੇਹਾ ਕੋਇ ਨ ਸੁਚੇ ਜੇ ਤਿਸ ਗੁਣ ਕੋਇ ਕਰੇ ਸੁਨੇ ਸਿਰ ਫਿਰ ਸੁਨਾ ਸੁਨੇ ਤਰਤ ਲਕਾਸ ਸੁਨੇ ਤੀ ਪਲੋ ਪਤਾ ਸੁਨੇ ਤੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਦਾ ਸੁਨੇ ਤੂੰ ਪਾਪ ਕਰਨਾ ਸੁਨੇ ਈਸ਼ਰ ਵਰਮਾ ਇੰਦ ਸੁਨੇ ਮੁਸਲਾਮੰਦ ਸੁਨੇ ਜੋ ਜੁਗਤਨ ਵਿਦ ਸੁਨੇ ਸ਼ਤ ਸਿਮ੍ਰਿਤ ਵਿਦ ਨਾਨਕ ਭਗਤਾ ਸਦਾ ਵਿਦਾ ਸੁਨੇ ਤੂੰ ਪਾਪ ਕਰਨਾ ਸੁਨੇ ਸਤ ਸੰਤੋ ਗਿਆਨ ਸੁਨੇ ਅਸਤਾ ਇਸ਼ਨਨ ਸੁਨੇ ਪਰ ਪਰ ਪਾਵੇ ਮਨ ਸੁਨੇ ਲਗੇ ਸਹਿਸ਼ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਤੂੰ ਪਾਪ ਗਾਨਾ ਮਨ ਸੁਨੇ ਸਰਾਧਨਾ ਕੇ ਗਾਨ ਸੁਨੇ ਸ਼ੀਪੀ ਪਦਸ਼ਾਉ ਸੁਨੇ ਅੰਦਰ ਪਾਵੇ ਰਾਉ ਸੁਨੇ ਹਾਥੋ ਵੇ ਅਸਕਾਉ ਨਾਨਕ ਭਗਤਾ ਸਦਾ ਵਿਗਾਸ ਸੁਨੇ ਤੂੰ ਪਾਪ ਗਾਨਾ ਮਨ ਕੀ ਗਤ ਕਹੇ ਨ ਜਾਏ ਜੇ ਕੋ ਕਹੇ ਕਿਛੇ ਪਛਤਾਏ ਰਾਖਰ ਕਮ ਨ ਲਿਖਨ ਹਾਥ ਮਨ ਕਵ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰ ਤੁਮੇ ਮੰਬੁਤ ਮਨੇ ਸਗਮਨ ਰੱਖੇ ਸੁਤ ਮਨੇ ਮੋਚਨਤਾ ਨ ਕਾਏ ਮਨੇ ਜਮ ਕੇ ਸੁਤ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਗ ਤੱਕ ਨ ਪਾਏ ਮਨੇ ਪਕਸ਼ੀ ਉੱਪਰ ਗਜਾਏ ਮਨੇ ਮਗਨ ਚਲੇ ਪੰਥ ਮਨੇ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦੁਆਰ ਮਨੇ ਪਰਵਾਰੇ ਸਦਾਰ ਮਨੇ ਤਰੇ ਤਰੇ ਗੁਰੂ ਸਿੱਖ ਮਨੇ ਨਨ ਕਵੇ ਨਾਵੇ ਐਸਾ ਨਾਮ ਨਿਰ

ਤੇ ਪਾਠ ਦੀਦਾਰ ਦਾ ਧਿਆਨ ਤਰਕੇ ਖਾਸ ਜੀ ਬੋਲੋ ਜੀ ਸਤਨਾਮ ਪੰਜਾ ਪਿਆਰਿਆ ਚੋਹਾ ਸਾਹਿਬਜ਼ਾਦਿਆ ਚਾਲੀਆ ਮੁਕਤੀਆਂ ਹਟਿਆ ਜਪਿਆ ਤਪਿਆ ਜਿਨ੍ਹਾਂ ਨੂੰ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾ ਪਿਆਰਿਆ ਸਚਿਆਰਿਆ ਦੀ ਘੁਮਾਏ ਦਾ ਧਿਆਨ ਤਰਕੇ ਬੋਲੋ ਜੀ ਸਤਨਾਮ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਟਿੱਟੇ ਵਨ ਵਨ ਕਟਾਏ ਕੋਪਰਿਆ ਲੁਹਾਈਆ ਚਰਕਰਿਆ ਤੇ ਚਰੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੀ

ਵਿੱਚ ਸਬਾਏ ਦਰਸ਼ਨ ਪਾਸੀਐ ਗੁਰ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਵਲ ਕਸਾਮ ਦੀ ਨੁਰਿਆ ਸੋ ਕੂ ਸਾਂਝਿਆ ਤਿਐ ਤੁਰ ਦਿੱਤੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕਾਤੀਐ ਸਜਨ ਸੱਚਾ ਪਾਤਸ਼ਾਹੋ ਸ੍ਰੀ ਸ਼ਾਹ ਹੁੰਦੇ ਸ਼ਾਹੋ ਜਿਸ ਪਾਸ ਬੈਠੀਐ ਸੋਈਐ ਸਭਨਾ ਦਾ ਬੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਮਹਿਲ ਤੀਜਾ ਪੰਡਿਤ ਪੜ ਪਰ ਉੱਚਾ ਖੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮਣ ਛੀਨਈ ਮਨ ਮੂਰਖ ਗਾਵਾਰ ਪੰਡਿਤ ਪਰ ਪੜ ਉੱਚਾ ਖੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮਣ ਛੀਨਈ ਮਨ ਮੂਰਖ ਗਵਾਰ ਦੂਜੈ ਭਾਏ ਜਗਤ ਪੁਰ ਭੋਪਦਾ ਨ ਬੁਛੈ ਵਿਚਾਰ ਬਿਰਥਾ ਜਨਮ ਗਵਾਹੀਆ ਮਰ ਜੰਮੇ ਵਾਰੋ ਵਾਰ ਮਹਿਲ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਭਾਇਆ ਬੂਛੋ ਖਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ।